ਬਹੁਤ ਬਾਤ ਗੁਆਵਾਂ ਹਾਏ ਦਬਲਾਈ ਨਉ ਬਕਲਾਮ ਪਵੰ ਅੰਬੁਵੰ ਬਤੰ ਤਮਨਿਹ ਬਾਤ ਤਮ ਦਬਲਾਈ ਨਉ ਕਸਾ ਕਯੋ ਰੁਮ।